ਇਬਲਾ ਸਿੱਦਿਕ ਬਿਲਾ ਸਾਹਿਬ ਨੇ ਮੁਝੇ ਹੁਕਮ ਦਿਆ ਕਿ ਭਈਆ ਕੁਛ ਪੰਜਾਬੀ ਅਸ਼ਾਰ ਵੀ ਪੜ੍ਹਨੇ ਹੈ ਤੋ ਪੰਜਾਬੀ ਅਸ਼ਾਰ ਕੁਛ ਗਿਣੇ ਚੁਣੇ ਹੀ ਹੈ ਮੇਰੇ ਪਾਸ ਤੋ ਅਬ ਜਿਸ ਤਰ੍ਹਾਂ ਮੈਨੇ ਯਾਦ ਕੀ ਹੋਏ ਨਾ ਉਸ ਹਿਸਾਬ ਸੇ ਇਸ ਕਲਮੇ ਕੇ ਲੀਏ ਸ਼ਾਇਦ ਕਹਿਤਾ ਹੈ ਉਸਨੇ ਕਹਾ ਇਸ ਕਲਮੇ ਕੇ ਲੀਏ ਕਿ ਜਿਸ ਪੜਿਆ ਉਤਰ ਜਾਵੇਗਾ